ਮੈਨੂੰ ਬੜਾ ਮਨ ਹੈ ਉਸ ਵਸਰ ਮੈਂ ਨੰਬਰ ਆਇਆ ਕਿ ਨਾਨਕੇ ਤੇ ਰੋਣ ਕਰ ਪੈ ਤਈਆਂ ਉਹ ਆ ਰਿਹਾ ਆ ਨਾ ਕਿ ਹੀਰੋ ਹੀ ਆ ਤੀਜੇ ਪਿੰਸਨ ਮੈਂ ਰੋਣਾ ਨਾਨੇ ਨੇ ਕਿ ਦਾਦਾ ਇਹ ਯਾਨ ਮੈਂ ਉਹ ਫਮ ਮੈਂ ਚੀਨਾਂ ਬੋਈ ਨਾ ਨਹੀਂ ਪੁਨ ਨਾ ਉਹ ਰਾਈ ਦੇ ਮਿਨਿਸ ਇਮੋਇਨ ਤੇ ਵਨੂਆ ਆਂ ਕੈ ਯਕਮ ਮ ਕਤਨੋ ਤਾ ਤਾ ਉਰਾਈ ਦੇ ਨਾ ਬੋਈ ਉਹ ਸਨਾ ਤੇ ਮੈਂ ਤੋਂ ਵਾ ਕਿ ਨ ਕੋ ਕਿ ਨ ਕੋ ਯਾਰ ਦਾ ਨਾਨੇ ਨੇ ਕਿ ਬਸ ਸਾ ਮੈਂ ਔਰ ਨਾ ਮੋਰਾ ਇਨ ਗਾਰ ਕੋ ਦੇ ਇਹ ਵਾ ਕੇ ਤੌਰ ਇਹ ਰਾ ਕਤਨੋ ਤਾ ਇਬਕਿੰਦੇ ਤੇ ਤਮੋਨਿੰਗਾ ਪੋਂਗਾ ਯੋ